0: from Joyalukkas in the GCC. These exclusive summer offers are valid only until 8th August. Terms and conditions apply. Joyalukkas, world's favorite jeweler.
1: ਸਸਿਕਾ ਜੀ ਮੈਂ ਹਾਂ ਹਰਪ੍ਰਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲੋ 106.3 FM ਜੀਓ ਬਿੰਦਾਸ।

ਤੁਸੀਂ ਮੈਨੂੰ ਭੁੱਲੋ, ਇਹ ਮੈਂ ਹੁਣ ਵੀ ਨਹੀਂ ਦਿੰਦੀ। ਕਿਉਂਕਿ ਆਪ ਉਹ ਅਟਕੇ ਔਰ ਹਮ ਵੀ ਅਟਕੇ, ਹੋਰ ਬਾਕੀ ਹਮਕੋ ਕਿਆ ਹੀ ਫਰਕ ਪੜਤਾ ਯਾਰ ਕਿਸੀ ਸੇ। ਸਿਮਰਨ ਕੌਰ ਆਪਕੇ ਸਾਥ ਹੈ, ਵੀਕਐਂਡ ਦਾ ਖੁਮਾਰ ਚੜਿਆ ਹੋਇਆ ਹੈ ਆਪਣੇ ਸਾਰਿਆਂ ਤੇ, ਔਰ ਆਪਕੇ ਵੀਕਐਂਡ ਕੇ ਕਿਆ ਪਲਾਨ ਹੈ ਮੁਝੇ ਬਤਾ ਦੀਜੀਏਗਾ 3311106 3 ਪਰ ਜੀਓ ਬਿੰਦਾਸ ਰੇਡੀਓ।

ਰਹੇ ਹੋ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ

ਨੀ ਤੂੰ ਚੱਟ ਨੂੰ ਪਸੰਦ ਹੋਗੀ ਗਰਮੀ ਚ ਠੰਡ ਹੋਗੀ ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।